0: ਜੀ ਦੋਸਤਾਨੋ ਤਾਸੋ ਦੇ ਜਾਵੇ ਦੇ ਦਿਸ਼ਾਨ ਦਰਗਰ ਪਾਵਾਸ ਚ ਦੇ ਦਾਏ ਜਾਨ ਪਰਮਾਇਸ਼ ਪਾਂਦੇ ਸੰਦਰ ਵਾਰਵੇ ਦਾ ਔਰ ਅਜੋ ਚ ਮਖਤਨਿਆ ਕਾਲਰ ਬਮੁਰ ਉਹ ਗੋਰ ਚ ਮੁਸ਼ਤਰ ਚੌਕ ਦਾ ਦੇ ਸਟੂਡੀਓ ਨੰਬਰ ਬਾਂਦੇ 0963-5511-488 ਬਾਂਦੇ ਅਸਲਾਮ ਵਾਲੇਕੁਮ
1: ਜੀ ਆਵਾਜ਼ ਪਰਮਾਇਸ਼ ਗਵਾੜੇ ਬਿਆ ਮੁਝੇ ਤਰਗੋ ਆਗਾ ਗਵਾੜੂ
2: ਦਰਤਾ ਜਾਵੇਦ ਮਿਰਖੇਲ ਪਾਵਾਜ਼ ਵਈ ਜ਼ਮਾ ਪਨੂਮ ਪਜ਼ਿਆਰਤੋ ਬਾਨੇ ਸ਼ਾਲ ਮਗੜਾ
0: ਜਾਵੇਦ ਮਿਰਖੇਲ ਦੇ ਮਾ ਪਨੂਮ ਬਾਂਦੇ
2: ਪਜ਼ਿਆਰਤੋ ਬਾਨੇ ਸ਼ਾਲ ਮਗੜਾ
0: ਜ਼ਿਆਰਤੋ ਬਾਂਦੇ ਸ਼ਾਲ ਮਗੜਾ ਅੱਛਾ ਸਹੀ ਸੋ ਇਨਸ਼ਾਅੱਲਾ ਡੇਰਾ ਮਿਹਰਬਾਨੀ ਜੀ ਦੋਸਤਾਨੋ ਰਾਜੋ ਚ ਉਸ ਦੇ ਮੁਹੰਮਦ ਅਲੀ ਪਰਮਾਇਸ਼ ਬਾਂਦੇ ਖਜ਼ੇ ਮਹਿਲਮਾਨ ਨਜ਼ਮਾਰਾ ਗਲੀ ਦੀ ਬਾਰ ਮੇ ਕਹਿਣਾ ਵਾਲੀ ਦੇ ਰਾਜੋ ਚ ਦਾਵਾਰੂ

ਸਿਰ ਪਕੋਸ਼ ਸੁਣੋ ਬਾਂਦੇ ਆ ਪ੍ਰੋਡਕਟ ਮੁਦਲਤਾ ਦੇ ਟਾਂਗ ਜ਼ਿਲੇ ਤਾਂ ਹਮ ਤਰਵ ਰਸਵਲ ਆਗਾ ਖਵਾਇੰਦੀ ਆਗਾ ਉਰੁਣਾ ਚਿਕਮੋ ਪਚਹਿਰੇ ਬਾਂਦੇ ਜੀ ਚਿਹਰੇ ਪਾ ਹਵਾਲੇ ਸਰਾਈ ਮਸਲੀ ਵੀ ਯਾਨੀ ਬਿਊਟੀ ਮਸਲੀ ਵੀ ਵਰਤਾ।